ਨਾਲੋਂ ਵੱਧ ਸਕੂਨ। ਆਹਾ ਮੈਂ ਪੀਰਾਂ ਦੇ ਜਾ ਆ, ਹਵਾ ਨੇ ਪੁੱਛਿਆ ਬੱਦਲਾਂ ਨੂੰ ਇਹ ਮੌਸਮ ਕੋਈ ਨਵਾਂ ਆ। ਮੈਂ ਪਹਿਲੀ ਵਾਰੀ ਵੇਖਿਆ ਆਸਮਾਨ ਤੋਂ ਨਸ਼ਾ ਆਇਆ।